ਦਾ ਲਾਲ ਭਾਲ ਪੇ ਦਮਕੇ ਉਹਨੇ ਜੇ ਸੋਚੰਦਾ ਚਮਕੇ ਬੂੰਦਾ ਲਾਲ ਭਾਲ ਪੇ ਦਮਕੇ ਉਹਨੇ ਜੇ ਸੋਚੰਦਾ ਚਮਕੇ ਹੱਥ